0: ਕੀ ਹਾਲ ਹੈ ਭਾਜੀ, ਕਿਵੇਂ ਹੋ?
1: ਇਕਦਮ ਰੈਡੀ ਵੀਰੇ, ਪਰ ਸੱਚ ਦੱਸਾਂ, ਪੈਕ ਚੋਜ਼ ਆਪਣੀ ਜਗ੍ਹਾ, ਆਪਣੇ ਪੰਜਾਬ ਦੀ ਤੇ ਗੱਲ ਹੀ ਹੋ ਰਹੀ।
0: ਛੱਡੂ ਕਨੇਡਾ ਭਾਜੀ, ਆਜੂ ਫਿਰ ਪੰਜਾਬ।
1: ਚੱਲ ਤੂੰ ਮੇਰੀ ਗੱਡੀ ਰੈਡੀ ਰੱਖ, ਮੈਂ ਹੁਣੇ ਆ ਰਿਹਾ।